0: ਔਨ ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ
1: ਹਰ ਮੀਲ ਕੋ ਬਣਾਓ ਥੋੜਾ ਔਰ ਸਪੈਸ਼ਲ ਵਿਦ ਟਿਲਡਾ ਗ੍ਰੈਂਡ ਐਕਸਟਰਾ ਲੌਂਗ ਬਾਸਮਤੀ ਰਾਈਸ। ਐਂਡ ਰਾਈਟ ਨਾਓ ਮੇਕ ਯੋਰ ਸ਼ੌਪਿੰਗ ਗ੍ਰੈਂਡ ਵਿਦ ਦੀਸ ਸਪੈਸ਼ਲ ਆਫਰਸ ਐਟ ਇੰਡੀਪੈਂਡੈਂਟ ਰਿਟੇਲਰਸ। 5 ਕਿਲੋਗ੍ਰਾਮਸ ਜਸਟ 8.96, 10 ਕਿਲੋਗ੍ਰਾਮਸ ਓਨਲੀ 16.96 ਐਂਡ ਦ ਬਿਗ 20 ਕਿਲੋਗ੍ਰਾਮਸ ਪੈਕ ਜਸਟ 29.96। ਪਰਫੈਕਟ ਫਾਰ ਐਵਰੀਡੇ ਮੀਲਸ, ਫੈਮਿਲੀ ਗੈਟ ਟੁਗੇਦਰਸ ਔਰ ਹਰ ਸਪੈਸ਼ਲ ਸੈਲੀਬ੍ਰੇਸ਼ਨ। ਹਰੀ, ਆਫਰਸ ਐਂਡਿੰਗ ਸੂਨ। ਟਿਲਡਾ ਗ੍ਰੈਂਡ ਐਕਸਟਰਾ ਲੌਂਗ ਬਾਸਮਤੀ ਰਾਈਸ, ਮੇਕ ਐਵਰੀਡੇ ਗ੍ਰੈਂਡ।
2: Download the Leica Radio mobile app. Listen live and listen back to your favorite shows.